0: ਇਤਿਆਦੀ ਵਗੈਰਾ ਜੇ ਇਸੇ ਤਿੰਨੇ ਰੱਖੀ ਹੋਣੀ ਚਾਹੀਦੀ ਵੀ ਹੈ
1: ਬਿਲਕੁਲ, ਤਾਂ ਕਿ ਤਿੰਨਾਂ ਜੋ ਦੁੱਧ ਉਤਪਾਦਨ ਵੀ ਮਿਲਦਾ ਹੋ। ਕਹਿੰਦੇ ਪ੍ਰਾਥਮਿਕ ਕ੍ਰਿਸ਼ੀ ਰਿਣ ਸਹਿਕਾਰੀ ਸਮਿਤੀਆਂ ਤੇ ਜੇ ਜੁੜੀ ਦੇ ਵਿਅਕਤੀ ਹੁੰਦੇ ਨਾ, ਤਾਂ ਇਹ ਯੋਜਨਾ ਤਾਂ ਪਾਤਰ ਹੁੰਦੇ
0: ਜੀ। ਕਹਿੰਦੇ ਆਵੇਦਕ ਵੱਲ ਜੇ ਅਸੀਂ ਪਸ਼ੂਆਂ ਦਾ ਸਵਾਸਥਯ ਪ੍ਰਮਾਣ ਪੱਤਰ ਜੇ ਐਸਾ ਵੀ ਹੋਣਾ ਚਾਹੀਦਾ ਵੀ ਹੈ। ਅਗਰ ਗੱਲ ਕਰੀਏ ਇਹ ਯੋਜਨਾ ਨੇ ਕੰਨੇ ਆਹ ਜੁੜਨਾ ਤਾਂ ਕਿਆ ਕਿਆ ਜ਼ਰੂਰੀ ਦਸਤਾਵੇਜ਼ ਆਹਾਂ ਵੱਲ ਹੋਣੇ ਚਾਹੀਦੇ, ਤਾਂ ਇਸਦੇ ਤਾਂ ਆਧਾਰ ਕਾਰਡ, ਪੈਨ ਕਾਰਡ, ਪਸ਼ੂ ਧਨ ਸਵਾਮੀਤਵ ਦਾ ਪ੍ਰਮਾਣ ਪੱਤਰ, ਪਾਸਪੋਰਟ ਸਾਈਜ਼ ਫੋਟੋ, ਕਹਿੰਦੇ ਬੈਂਕ ਪਾਸਬੁੱਕ, ਨਿਵਾਸ ਪ੍ਰਮਾਣ ਪੱਤਰ, ਇਹ ਸਾਰੇ ਐਡਰੈਸ ਪਰੂਫ ਜੇ ਅਸੀਂ ਆਹਾਂ ਵੱਲ ਹੋਣੇ ਚਾਹੀਦੇ ਵੀ ਹੈ।
1: ਬਿਲਕੁਲ, ਕਹਿੰਦੇ ਜੇ ਆਵੇਦਨ ਦੀ ਗੱਲ ਕਰੀਏ ਤਾਂ ਵੀ ਔਨਲਾਈਨ ਕਨ ਆਫਲਾਈਨ ਕਿਸੇ ਵੀ ਤਰੀਕੇ ਨੇ ਜੇ ਅਸੀਂ ਇਹ ਯੋਜਨਾ ਨੇ ਜੁੜੀ ਸਕਦੇ ਵੀ ਹੈ, ਜਾਂ ਫਿਰ ਜਿਵੇਂ ਜੇ ਆਪਣੇ ਨਜ਼ਦੀਕੀ ਕਿਸੇ ਵੀ ਸਰਕਾਰੀ ਜਾਂ ਨਿੱਜੀ ਬੈਂਕ ਸ਼ਾਖਾ 'ਚ ਜਾਏ ਨੇ ਆਪਣਾ ਕੰਮ ਕਾਰਜ ਸਕੁਰਾਈ ਸਕਦੇ। ਕਹਿੰਦੇ ਜੇ ਕਿਸਾਨ ਕ੍ਰੈਡਿਟ ਕਾਰਡ ਦਾ ਆਵੇਦਨ ਫੋਰਮ ਜੇ ਅਸੀਂ ਲੈ ਸਕਦੇ ਵੀ ਹੈ, ਪਰ ਫੋਰਮ ਭਰੀ ਨੇ ਸਾਰੇ ਜ਼ਰੂਰੀ ਦਸਤਾਵੇਜ਼, ਕਹਿੰਦੇ ਪਸ਼ੂਆਂ ਦਾ ਸਵਾਸਥ ਪ੍ਰਮਾਣ ਪੱਤਰ ਜੇ ਹੈ ਤਾਂ ਇਸਨੇ ਸੌਗੀ ਲਗਾਈ ਸਕਦੇ ਵੀ ਹੈ। ਕਹਿੰਦੇ ਬੈਂਕਾਂ ਦੇ ਪਾਸੇ 'ਤੇ ਜੇ ਹੈ ਸੱਤਿਆਪਨ ਪ੍ਰਕਿਰਿਆ ਪੂਰੀ ਹੋਣੇ ਤੋਂ ਬਾਅਦ ਕਿਆ ਕਰਨਾ ਵੀ ਤੁਸੀਂ ਜੋ ਪਸ਼ੂ ਕਿਸਾਨ ਕ੍ਰੈਡਿਟ ਕਾਰਡ ਜੇ ਅਸੀਂ ਮਿਲੀ ਆਉਣਾ ਵੀ ਆ
0: ਜੀ। ਤਾਂ ਇਸ ਤਰੀਕੇ ਨੇ ਕੰਨੇ ਜੇ ਐਸੇ ਇਹ ਪਸ਼ੂ ਕਿਸਾਨ ਕ੍ਰੈਡਿਟ ਕਾਰਡ ਯੋਜਨਾ ਨੇ ਕੰਨੇ ਜੁੜੀ ਸਕਦੇ ਵੀ ਹੈ, ਕਹਿੰਦੇ ਇਹ ਯੋਜਨਾ ਦਾ ਫਾਇਦਾ ਜੇ ਐਸੇ ਲੈ ਸਕਦੇ ਵੀ ਹੈ।
1: ਸੱਚ ਗੱਲ ਹੈ ਆ ਸਭ ਬਹੁਤ ਵੀ ਫਾਇਦਾ ਹਾਂ ਜ਼ਰੂਰ ਲੈਣਾ, ਪਰ ਇਹ ਕਾਰਯਕ੍ਰਮ ਖੇਤੀਬਾੜੀ ਜਾਣਕਾਰੀਆਂ ਕਹਿੰਦੇ ਲੋਕ ਗੀਤਾਂ ਦਾ ਮਿਲਾ ਜੁਲਾ ਕਾਰਯਕ੍ਰਮ ਆ, ਤਾਂ ਬਈ ਜਾਣਕਾਰੀਆਂ ਤਾਂ ਹੋਈ ਨਾ, ਕਹਿੰਦੇ ਹੁਣ ਵਾਰੀ ਲੋਕ ਗੀਤਾਂ ਦੀ
0: ਜੀ। ਤਾਂ ਦੇਰ ਨਹੀਂ ਕਰਨੀ, ਕਹਿੰਦੇ ਸਾਰਿਆਂ ਮਿਲੀ ਨੇ ਸੁਣੀ ਲੈਣਾ ਕਾਰਯਕ੍ਰਮ ਵਿੱਚ ਇਹ ਮਿੱਠੜਾ ਜਿਹਾ
1: ਲੋਕ ਗੀਤ।

0: ਲੋਕ ਗੀਤਾਂ ਤੋਂ ਬਾਅਦ ਇੱਕ ਵਾਰ ਫਿਰ ਤੇ ਸਵਾਗਤ ਆ ਸਾਰੇ ਸੁਣਨੇ ਆਉਣ ਦਾ ਇਹਨਾਂ ਦੇ ਆਪਣੇ ਕਾਰਜਕ੍ਰਮ ਖੇਤੀਬਾੜੀ 'ਚ
1: ਜੀ ਕਨੇ ਹੁਣ ਕਾਰਜਕ੍ਰਮ ਵਿੱਚ ਫਿਰ ਚੱਲਣਾ ਹਾਂ ਗੱਲਾਂ ਬਾਤਾਂ ਵਾਲੇ ਪਾਸੇ ਤਾਂ ਮੰਗਲਾ ਕਾਰਜਕ੍ਰਮ ਵਿੱਚ ਕਿਸਾਨ ਭਾਈਆਂ ਸੋਗੀ ਆਹਾਂ ਗੱਲਬਾਤ ਸਾਂਝਾ ਕਰਨੀ ਕੱਦੂ ਵਰਗੀ ਹੈ ਸਬਜ਼ੀਆਂ ਦੇ ਬਾਰੇ 'ਚ
0: ਬਿਲਕੁਲ ਕਿ ਇਹਨਾਂ ਵਿੱਚ ਕਿਹੜੇ ਕਿਹੜੇ ਦੇ ਰੋਗ ਲੱਗੀ ਜਾਂਦੇ ਕਨੇ ਕਿਹੜੇ ਕਿਹੜੇ ਦੇ ਕੀਟ ਲੱਗ ਜਾਂਦੇ ਕਨ ਤਿਹਨਾਂ ਦਾ ਆਹ ਪ੍ਰਬੰਧਨ ਜੈਸੇ ਕਿਵੇਂ ਦੀ ਕਰਨਾ ਵੀ ਆ
1: ਜੀ ਕੱਦੂ ਵਰਗੀ ਸਬਜ਼ੀਆਂ 'ਚ ਖੀਰਾ ਘੀਆ ਕਰੇਲਾ ਚੱਪਨ ਕੱਦੂ ਸਕੈਸ਼ ਖਰਬੂਜਾ ਇਹ ਆਹਾਂ ਦੇ ਪ੍ਰਦੇਸ਼ ਦੇ ਨਿਚਲੇ ਕਨੇ ਮੱਧ ਪਰਵਰਤੀ ਖੇਤਰਾਂ ਦੀ ਪ੍ਰਮੁੱਖ ਨਗਦੀ ਫਸਲਾਂ 'ਚ ਇਸੇ ਮੰਨੀ ਜਾਂਦੀ ਵੀ ਹੈ ਪਰ ਇਹ ਦਿਖਦੇ ਕਿ ਇਹਨਾਂ ਫਸਲਾਂ 'ਚ ਕਈ ਤਰ੍ਹਾਂ ਦੇ ਕੀਟ ਜਾਂ ਬਿਮਾਰੀਆਂ ਲੱਗਣੇ ਦਾ ਜੇ ਅਸੇ ਬੜਾ ਜ਼ਿਆਦਾ ਪ੍ਰਕੋਪ ਰਹਿੰਦਾ ਜਿਸ ਵਜ੍ਹਾ ਤੇ ਇਹਾਂ ਦੇ ਕਿਸਾਨ ਭਾਈ ਜੋ ਕਾਫੀ ਜ਼ਿਆਦਾ ਨੁਕਸਾਨ ਜੇ ਅਸੇ ਉਠਾਉਣਾ ਪੈਂਦਾ ਵੀ ਹੈ ਆ ਖਾਸ ਕਰ ਕੱਦੂ ਵਰਗੀਆਂ ਸਬਜ਼ੀਆਂ 'ਚ ਚੂਰਨ ਲਾਸੀਤਾ ਜਿਸ 'ਚੋਂ ਕਿ ਪਾਊਡਰੀ ਮਿਲਡਿਊ ਰੋਗ ਵੀ ਬੋਲਦੇ ਮ੍ਰਿਦਰੋਮਿਲ ਆਸਿਤ ਡਾਊਨੀ ਮਿਲਡਿਊ ਜਾਂ ਫਿਰ ਐਂਥਰਕ ਜੋਨ ਕੱਦੂ ਵਰਗੀਆਂ ਫਸਲਾਂ ਦੀ ਪ੍ਰਮੁੱਖ ਬਿਮਾਰੀਆਂ ਹੈ ਕਨੇ ਇਸ ਹੋਗੀ ਫਲ ਮੱਖੀ ਲਾਲ ਵ੍ਰਿਗ ਹੱਡਾ ਵੀਟਲ ਮਾਈਟ ਜਾਂ ਲੀਫ ਮਾਈਨਰ ਇਹ ਪ੍ਰਮੁੱਖ ਕੀਟ ਆਹਾਂ ਦੀ ਕੱਦੂ ਵਰਗੀਆਂ ਫਸਲਾਂ ਜੋ ਕਾਫੀ ਜ਼ਿਆਦਾ ਨੁਕਸਾਨ ਜੇ ਅਸੇ ਕਰਦੇ ਵੀ ਹੈ
0: ਸੱਚ ਗਲਾ ਆਸ਼ਾ ਕਨ ਦੇਖ ਇਸ ਦੀ ਰੋਕਥਾਮ ਤਾਂ ਸਾਰ ਤੇ ਪਹਿਲਾਂ ਜ਼ਰੂਰੀ ਹੈ ਕਿ ਇਹਨਾਂ ਕੀਟਾਂ ਦੀਆਂ ਜੋ ਇਹਨਾਂ ਰੋਗਾਂ ਦੀਆਂ ਜੋ ਪਛਾਣ ਹੋਣਾ ਚਾਹੀਦੀ ਜੇ ਪਛਾਣ ਹੋਊਗੀ ਤਾਂ ਹੀ ਤਾਂ ਇਹ ਪੂਰਾ ਇਲਾਜ ਜੇ ਅਸੀਂ ਕਰੀ ਸਕਦੇ ਵੀ ਹੈ ਜੇ ਲੱਛਣਾਂ ਦੀ ਪਛਾਣ ਕਰ ਗਏ ਤਾਂ ਬਈ ਆਹਾਂ ਟਾਈਮਾਂ ਰਹਿੰਦੇ ਪੌਦ ਸੰਰਕਸ਼ਣ ਸਾਰਣੀ ਦਾ ਇਸਤੇਮਾਲ ਕਰੀ ਨੇ ਜੇ ਅਸੀਂ ਨੁਕਸਾਨਾਂ ਤੇ ਬਚੀ ਸਕਦੇ ਵੀ ਹੈ
1: ਤਾਂ ਹੁਣ ਗੱਲਬਾਤ ਆਉਂਦੀ ਕਿ ਕੱਦੂ ਵਰਗੀਆਂ ਫਸਲਾਂ 'ਚ ਕਿਆ ਕਿਆ ਪ੍ਰਮੁੱਖ ਰੋਗ ਰਹਿੰਦੇ ਵੀ ਹੈ ਇਹਨਾਂ ਦੀ ਪਹਿਚਾਣ ਕਿਆ ਹੈ ਕਨੇ ਇਹਨਾਂ ਦਾ ਇਲਾਜ ਪਵਾ ਜੇ ਅਸੀਂ ਆਹਾਂ ਕਿਵੇਂ ਕਰਨਾ ਵੀ ਹੈ
0: ਤਾਂ ਸਭ ਤੋਂ ਪਹਿਲਾਂ ਗੱਲਬਾਤ ਕਰਨੀ ਚੂਰਨ ਲਾਸੀਤਾ ਰੋਗ ਦੀ
1: ਜੀ
0: ਤਾਂ ਬਈ ਇਹ ਜਿਹੜਾ ਚੂਰਨ ਲਾਸੀਤਾ ਰੋਗ ਆ ਜਿਵੇਂ ਜੇ ਨਾ ਤੇ ਪਤਾ ਲੱਗਦਾ ਵੀ ਚੂਰਨ ਲਾਸੀਤਾ ਕੀ ਇੱਕ ਚੂਰਨ ਜੇ ਅਸੀਂ ਬਣੀ ਆਉਂਦਾ ਵੀ ਆ ਕਨੇ ਇਹ ਰੋਗ ਲੱਗਦਾ ਫਫੂੰਦ ਦੀ ਬਿਮਾਰੀ ਦੀ ਵਜ੍ਹਾ ਤੇ
1: ਜੀ
0: ਇਸ ਵਿੱਚ ਇਹੜਾ ਹੁੰਦਾ ਕਿ ਪੌਦੇ ਜੇ ਅਸੀਂ ਜ਼ਮੀਨਾਂ ਦੇ ਉੱਪਰ ਦੇ ਹਰ ਹਿੱਸੇ 'ਚ ਜੇ ਅਸੀਂ ਆਕ੍ਰਮਿਤ ਜੇ ਅਸੀਂ ਕਰੀ ਦਿੰਦਾ ਵੀ ਆ ਸ਼ੁਰੂਆਤੀ ਲੱਛਣ ਇਹ ਕਿ ਵੀ ਜਿਹੜੇ ਪ੍ਰਭਾਵਿਤ ਹਿੱਸੇ ਹੁੰਦੇ ਨਾ ਤਿਹਨਾਂ ਪਰ ਆਟੇ ਸਾਏ ਦੀਆਂ ਛੋਟੇ ਛੋਟੇ ਧੱਬੇ ਜੇ ਸਹਿ ਬਣੀ ਜਾਂਦੇ ਵੀ ਹੈ ਕਨ ਫਫੂੰਦ ਦੇ ਜੀਵਾਣੂ ਜਿਹੇ ਤਿਹਨਾਂ ਵਿੱਚ ਪਾਏ ਜਾਂਦੇ ਵੀ ਹੈ ਕਨ ਜਿਹੜਾ ਸੰਕ੍ਰਮਿਤ ਹਿੱਸਾ ਹੁੰਦਾ ਸੀ ਬਾਅਦ ਵਿੱਚ ਸੁੱਕੀ ਨੇ ਖਤਮ ਹੋ ਜਾਂਦਾ
1: ਜੀ ਬਿਲਕੁਲ ਤਾਂ ਅਗਰ ਇਹ ਬਿਮਾਰੀ ਆਹਾਂ ਦੀ ਫਸਲਾਂ 'ਚ ਹੋਈ ਗਿਰੀ ਹੋਣ ਤਾਂ ਇਸਦੇ ਤਾਂ ਆਹਾਂ ਪ੍ਰਬੰਧਨ ਕਿਵੇਂ ਕਰਨਾ ਕਿ ਕੈਰੇਥੇਨ ਲੈਣੀ ਆਹਾਂ 10 ਮਿਲੀਲੀਟਰ 10 ਲੀਟਰ ਪਾਣੀ 'ਚ ਘੋਲ ਬਣਾਈ ਨੇ ਕਰਨੇ ਜੇ ਅਸੀਂ 2-3 ਵਾਰੀ 10-10 ਦਿਨਾਂ ਦੇ ਅੰਤਰਾਲ 'ਚ ਆਪਣੀ ਫਸਲਾਂ 'ਚ ਛਿੜਕਾਓ ਜੇ ਅਸੀਂ ਕਰੀ ਲੈਣਾ ਵੀ ਹੈ ਆ ਕਹਿੰਦੇ ਅਗਲੀ ਬਿਮਾਰੀਆਂ ਦੀ ਇਹ ਗੱਲ ਕਰੀਏ ਤਾਂ ਮ੍ਰਿਦੂਰੋਮਿਲਾ ਸੀਤਾ ਰੋਗ ਵੀ ਆਹਾਂ ਦੀ ਕੱਦੂ ਵਰਗੀ ਫਸਲਾਂ 'ਚ ਕਾਫੀ ਜ਼ਿਆਦਾ ਨੁਕਸਾਨ ਕਰਦਾ ਵੀ ਹੈ ਆ ਸ਼ੁਰੂਆਤੀ 'ਚ ਇਹ ਬਿਮਾਰੀਆਂ ਦੇ ਇਹ ਲੱਛਣ ਆਉਂਦੇ ਵੀ ਹੈ ਕਿ ਪੱਤਿਆਂ 'ਚ ਹਲਕੇ ਰੰਗਾਂ ਦੇ ਧੱਬੇ ਬਣਨਾ ਜੇ ਹੈ ਸ਼ੁਰੂ ਹੋਈ ਜਾਂਦੇ ਵੀ ਹੈ ਜੋ ਧੀਰੇ ਧੀਰੇ ਵਧੀਨੇ ਕਰਨੇ ਹਲਕੇ ਪੀਲੇ ਰੰਗਾਂ ਦੇ ਹੋਈ ਜਾਂਦੇ ਕਨੇ ਇਹਨਾਂ ਧੱਬਿਆਂ 'ਤੇ ਠੀਕ ਵਿਪਰੀਤ ਨਿਚਲੇ ਪਾਸੇ ਜੇ ਅਸੀਂ ਸਵੇਰੇ ਸਵੇਰੇ ਇਹ ਦਿਖਦੇ ਕਿ ਬੈਂਗਣੀ ਰੰਗਾਂ ਦੀ ਫਫੂੰਦਾਂ ਦਾ ਜਾਲ ਜੇ ਅਸੀਂ ਆਹਾਂ ਜੋ ਦਿਖਾਈ ਦਿੰਦਾ ਵੀ ਹੈ ਆ ਜਾਲੀ ਜੀ ਬਿਮਾਰੀ ਜ਼ਿਆਦਾ ਫੈਲੀ ਜਾਂਦੀ ਵੀ ਹੈ ਤਾਂ ਪੀਲੇ ਧੱਬੇ ਆਪਸ 'ਚ ਜੁੜੀ ਜਾਂਦੇ ਵੀ ਹੈ ਕਨੇ ਪੂਰਾ ਪੱਤਾ ਜੇ ਅਸੀਂ ਸੁੱਕੀ ਜਾਂਦਾ ਵੀ ਹੈ ਆ
0: ਆਮ ਇਹ ਤਾਂ ਫਿਰ ਇਹ ਤਾਂ ਬੜਾ ਭਿਆਨਕ ਰੋਗ ਆ ਤਾਂ ਬਈ ਇਸ ਤਾਂ ਕਿਆ ਕਰਨਾ ਵੀ ਐਂਡੋਫਿਲ M45 25 ਗ੍ਰਾਮ ਲੈਣੀ 10 ਲੀਟਰ ਪਾਣੀ ਵਿੱਚ ਘੋਲੀ ਨੇ ਛਿੜਕਾਵ ਕਰਨਾ ਕਨ ਜੇ ਜ਼ਿਆਦਾ ਪ੍ਰਕੋਪ ਹੋ ਤਾਂ 10 ਦਿਨਾਂ ਤੇ ਬਾਅਦ ਪੀਰੀਆਂ ਇੱਕ ਵਾਰੀ ਛਿੜਕਾਵ ਕਰੀ ਦੇਣਾ ਵੀ ਆ
1: ਜੀ ਕਨੇ ਸੋਗੀ ਆਹਾਂ ਧਿਆਨ ਰੱਖਣਾ ਵੀ ਕਿਆਰੀਆਂ ਜੇ ਇਸ ਹਮੇਸ਼ਾ ਆਹਾਂ ਦੀ ਸਾਫ਼ ਸੁਥਰੀ ਰਹਿਣੀ ਚਾਹੀਦੀ ਘਾਹ ਪਤਰਾ ਜਾਂ ਫਿਰ ਖਰਪਤਵਾਰ ਆਹਾਂ ਦੀ ਬੇਲ ਨੁਮਾ ਕਿਆਰੀਆਂ 'ਚ ਨਹੀਂ ਹੋਣੇ ਚਾਹੀਦੇ ਵੀ ਹੈ ਕਨੇ ਕੱਦੂ ਵਰਗੀ ਫਸਲਾਂ ਜੇ ਇਸ ਬੇਲੀ ਵਾਲੀ ਹੁੰਦੀ ਵੀ ਹੈ ਤਾਂ ਧਿਆਨ ਰੱਖਣਾ ਕਿ ਇਹਨਾਂ ਦੀ ਬੇਲੀ ਜੇ ਇਸ ਜ਼ਮੀਨਾਂ 'ਚ ਨਹੀਂ ਹੋਣੀ ਚਾਹੀਦੀ ਵੀ ਹੈ ਤਨ ਪਾਈ ਨੇ ਜੇ ਇਸ ਆਹਾਂ ਕੱਦੂ ਵਰਗੀ ਫਸਲਾਂ ਰੱਖਣੀ ਵੀ ਹੈ ਸੋਗੀ ਸੋਗੀ ਕਿਆਰੀਆਂ 'ਚ ਜੇ ਇਸ ਆਹਾਂ ਇਹਨਾਂ ਬੇਲੀ ਦੀ ਦੂਰੀ ਜੇ ਇਸ ਬਣਾਈ ਨੇ ਕੰਨੇ ਰੱਖਣੀ ਵੀ ਹੈ ਤਾਂ ਕਿ ਆਹਾਂ ਦੀ ਬੇਲੀ ਜੇ ਇਸ ਇੱਕ ਦੂਜੇ ਨੇ ਕੰਨੇ ਨਹੀਂ ਉਲਝੋ ਹੈ ਕਨੇ ਇੱਕ ਦੂਜੇ ਦੀ ਬਿਮਾਰੀਆਂ ਜੇ ਇਸ ਇੱਕ ਦੂਜੀ ਫਸਲਾਂ 'ਚ ਨਹੀਂ ਫੈਲੋ ਵੀ ਹੈ ਤੇ ਛੋਟੀਆਂ ਛੋਟੀਆਂ ਗੱਲਾਂ ਹੁੰਦੀਆਂ ਨਾ ਤਾਂ ਧਿਆਨ ਰੱਖਦੇ ਹੋਏ ਬਿਮਾਰੀਆਂ ਦੇ ਲੱਛਣ ਦਿਖਦੇ ਹੀ ਅਗਰ ਇਹ ਇਲਾਜ ਪਵਾ ਕਰੀ ਲੈਣਗੇ ਨਾ ਤਾਂ ਫਿਰ ਫਸਲਾਂ ਦਾ ਬਚਾਓ ਜੇ ਅਸੀਂ ਹੋ ਜਾਂਦਾ ਵੀ ਹੈ ਆ
0: ਸੱਚ ਗੱਲ ਹੈ ਆਸ਼ਾ ਕਨੇ ਹੁਣ ਗੱਲਬਾਤ ਆਉਂਦੀ ਕੀਟਾਂ ਦੀ ਜੇ ਕੀਟਾਂ ਦੀ ਗੱਲਬਾਤ ਕਰੀਏ ਤਾਂ ਸਾਰ ਤੇ ਪਹਿਲਾਂ ਤੁਹਾਨੂੰ ਜੋ ਵੀ ਪਤਾ ਆ ਜਿਵੇਂ ਜਿਹੜੀ ਫਲ ਮੱਖੀ ਕੀਟ ਹੁੰਦੀ ਨਾ ਇਹ ਆਹਦੀਆਂ ਕੱਦੂ ਵਰਗੀਆਂ ਸਬਜ਼ੀਆਂ ਜੋ ਜੇ ਅਸੀਂ ਬੜਾ ਨੁਕਸਾਨ ਕਰਦੀ ਵੀ
1: ਜੀ
0: ਕਨੇ ਇਹ ਜਿਹੜੀਆਂ ਆਹਦੀਆਂ ਕੱਦੂ ਵਰਗੀਆਂ ਸਬਜ਼ੀਆਂ ਨਾ ਜਿਵੇਂ ਜੇ ਖੀਰਾ ਹੋ ਗਿਆ ਘੀਆ ਹੋ ਗਿਆ ਕੱਦੂ ਕਰੇਲਾ ਇਹਨਾਂ ਫਲਾਂ ਜੋ ਜੇ ਅਸੀਂ ਨੁਕਸਾਨ ਕਰਦੀਆਂ ਵੀ ਕਨੇ ਇਸ ਦੀ ਜਿਹੜੀ ਮਾਦਾ ਮੱਖੀ ਹੁੰਦੀ ਨਾ ਸਭ ਪੇਟਾਂ ਦੇ ਅੰਤ ਵਿੱਚ ਲੱਗਦੇ ਨੋਕੀਲੇ ਯੰਤਰ ਤੇ ਕਿਆ ਹੁੰਦਾ ਵੀ ਫਲਾਂ ਦੀ ਬਾਹਰੀ ਪਰਤ ਜੋ ਤੀਆਂ ਵੀ ਛੇਦ ਬਣਾਏ ਨੇ ਜੇ ਅਸੀਂ ਅੰਦਰ ਚਲੀ ਜਾਂਦੀ ਕਨੇ ਅੰਦਰ ਅੰਡੇ ਜੇ ਦੇ ਦਿੰਦੀ ਵੀ ਕਨ ਜਿਹੜੇ ਅੰਦਰਲਾ ਗੁੱਦਾ ਹੁੰਦਾ ਫਿਰ ਤੀਜੋ ਖਾਈ ਲੈਂਦੀ ਵੀ ਇਸ ਤੋਂ ਕਿਆ ਹੁੰਦਾ ਵੀ ਜਿਹੜੇ ਆਹਾਂ ਦਾ ਫਲ ਹੁੰਦਾ ਨਾ ਅਸੀਂ ਸੜੀ ਜਾਂਦਾ ਵੀ ਆ, ਕਹਿੰਦੇ ਅਗਰ ਤੁਸੀਂ ਦਬਾ ਨਾ ਤਾਂ ਅਸੀਂ ਅੰਦਰ ਤੇ ਪੋਲਾ ਜਿਹਾ ਹੋ ਜਾਂਦਾ ਵੀ ਆ, ਤਾਂ ਬਈ ਇਸਦਾ ਇਲਾਜ ਪਵਾ ਜੇ ਅਸੀਂ ਬੜਾ ਭਾਰੀ ਜ਼ਰੂਰੀ ਆ। ਤਾਂ ਇਸ ਤਾਂ ਐਂ ਹੈ ਕਿ ਕਰਨਾ ਵੀ ਫਲ ਮੱਖੀ ਦੇ ਨਿਰੀਖਣ ਕਾ ਨਿਯੰਤਰਣ ਤਾਂ ਫਲ ਮੱਖੀ ਟਰੈਪ ਜੋ 25 ਟਰੈਪ ਪ੍ਰਤੀ ਹੈਕਟੇਅਰ ਦੀ ਦਰ ਨੇ ਜੇ ਅਸੀਂ ਆਹ ਖੇਤਰਾਂ ਵਿੱਚ ਲਗਾਉਣੇ ਵੀ ਹੈ
1: ਜੀ। ਕਹਿੰਦੇ ਸੋਗੀ ਆਹਾਂ ਧਿਆਨ ਰੱਖਣਾ ਵੀ ਹੈ ਵੀ ਜਿਹੜੇ ਕੀਟ ਗ੍ਰਸਿਤ ਫਲ ਹੁੰਦੇ ਵੀ ਹੈ ਇਹਨਾਂ ਤਿੰਨਾਂ ਜੋ ਤੋੜੀ ਨੇ ਕੰਨੇ ਜੇ ਅਸੀਂ ਬੇਲਾ ਤੇ ਅਲੱਗ ਕਰੀ ਦੇਣਾ, ਕਹਿੰਦੇ ਸਾਰੇ ਫਲ ਇਕੱਠੇ ਕਰੀ ਨੇ ਕੰਨੇ ਗੱਡੇ 'ਚ ਦਵਾਈ ਦੇਣੇ ਵੀ ਹੈ। ਕਹਿੰਦੇ ਫਲ ਮੱਖੀ ਦੀ ਪ੍ਰੌੜ ਅਵਸਥਾ 'ਚ ਨਸ਼ਟ ਕਰਨੇ ਦੇ ਤਾਂ ਇਹ ਫਸਲਾਂ 'ਚ ਫਲ ਬਣਨੇ ਦੀ ਅਵਸਥਾ 'ਚ 2 ਮਿਲੀਮੀਟਰ ਮੈਲਾਥੀਆਨ 50 EC 10 ਗ੍ਰਾਮ ਗੁੜ ਜਾਂ ਚੀਨੀ ਜੋ ਪ੍ਰਤੀ ਲੀਟਰ ਪਾਣੀ 'ਚ ਘੋਲੀ ਨੇ ਕੰਨੇ ਸੰਜਕੇ ਟਾਈਮਾਂ 'ਚ ਅਸੀਂ ਆਹ ਛਿੜਕਾਓ ਕਰੀਏ ਨਾ, ਕਹਿੰਦੇ ਇਹ ਛਿੜਕਾਓ ਜੇ ਅਸੀਂ ਹਰ 10-15 ਦਿਨਾਂ ਦੇ ਅੰਤਰਾਲ 'ਚ ਜੇ ਅਸੀਂ ਆਹ ਫਸਲਾਂ 'ਚ ਕਰੀਏ ਨਾ ਵੀ ਹੈ ਆ। ਇਸ ਤੋਂ ਇਲਾਵਾ ਕੱਦੂ ਦਾ ਲਾਲ ਵਰਿੰਗ ਜਿਸ 'ਚੋਂ ਕਿ ਬਿੱਟਲ ਵੀ ਬੋਲਦੇ, ਇਹ ਵੀ ਕੱਦੂ ਵਰਗੀ ਫਸਲਾਂ 'ਚੋਂ ਕਾਫੀ ਜ਼ਿਆਦਾ ਨੁਕਸਾਨ ਜੇ ਅਸੀਂ ਕਰਦਾ ਵੀ ਹੈ ਆ। ਪ੍ਰੌੜ ਅਵਸਥਾ 'ਚ ਇਹ ਕੀਟ ਜੇ ਅਸੀਂ ਕੇਸਰੀਆ ਰੰਗ ਦੇ ਹੁੰਦੇ ਵੀ ਹੈ ਜਿਨ੍ਹਾਂ ਦੀ ਲੰਬਾਈ 5 ਤੋਂ 8 ਮਿਲੀਮੀਟਰ ਤੱਕ ਜੇ ਇਸੇ ਹੁੰਦੀ ਵੀ ਹੈ। ਇਹ ਵਰਿੰਗ ਖੀਰਾ ਕਹਿੰਦੇ ਘੀਏ ਦੇ ਪੱਤਿਆਂ 'ਚੋਂ ਖਾਸ ਕਰ ਜੇ ਅਸੀਂ ਜ਼ਿਆਦਾ ਨੁਕਸਾਨ ਕਰਦੇ ਵੀ ਹੈ। ਇਹਨਾਂ ਦਾ ਪ੍ਰਕੋਪ ਨਏ ਬੂਟਿਆਂ 'ਚ ਬੜਾ ਜ਼ਿਆਦਾ ਦਿਖਣੇ 'ਚੋਂ ਜੇ ਅਸੀਂ ਮਿਲਦਾ ਵੀ ਹੈ ਆ। ਲਾਲ ਵਰਿੰਗ ਪੱਤਿਆਂ 'ਚੋਂ ਪੂਰੀ ਤਰ੍ਹਾਂ ਖਾਈ ਨੇ ਕੰਨੇ 'ਚ ਅਸੀਂ ਨਸ਼ਟ ਕਰੀ ਜਾਂਦੇ ਵੀ ਹੈ। ਕਈ ਵਾਰੀ ਤਾਂ ਇਹ ਵਰਿੰਗ ਜੇ ਅਸੀਂ ਬੂਟੇ 'ਚੋਂ ਬਿਲਕੁਲ ਖਤਮ ਕਰੀ ਜਾਂਦੇ ਵੀ ਹੈ, ਕਹਿੰਦੇ ਬੂਟਾ 'ਚ ਇਹ 30 ਵਜੇ ਤੇ ਸੁੱਕੀ ਜਾਂਦਾ ਵੀ ਹੈ
0: ਜੀ। ਕਹਿੰਦੇ ਇਸ ਕੀਟਾਂ ਦੀਆਂ ਜਿਹੜੀਆਂ ਸੁੰਡੀਆਂ ਹੁੰਦੀਆਂ ਨਾ ਤੀਆਂ ਜੇ ਹੈ ਜੜ੍ਹਾਂ ਵਿੱਚ, ਤਨੇ ਵਿੱਚ, ਕਹਿੰਦੇ ਜ਼ਮੀਨਾਂ 'ਚ ਛੂਈ ਲੈਣੇ ਦੀ ਵਜ੍ਹਾ ਤੋਂ ਕੀ ਹੁੰਦਾ ਵੀ ਫਲਾਂ ਦੇ ਭਾਗ ਵਿੱਚ ਵੀ ਛੇਦ ਕਰਨਾ ਅੰਦਰ ਚਲੀ ਜਾਂਦੀ ਵੀ
1: ਜੀ।
0: ਤਾਂ ਆਹਾਂ 'ਚੋਂ ਕੀ ਕਰਨਾ ਚਾਹੀਦਾ ਵੀ ਫਸਲਾਂ ਦੀ 2-4 ਪੱਤੇ ਨਿਕਲਣ ਦੀ ਅਵਸਥਾ ਪਰ ਕਹਿੰਦੇ ਲਾਲ ਵਰਿੰਗ ਦਿਖਾਈ ਦੇਣੇ ਪਰ ਐਂਡੋਸਲਫਾਨ 1.5 ਮਿਲੀਲੀਟਰ ਜਾਂ ਫਿਰ ਕਾਰਵਾਰੀਲ 2 ਗ੍ਰਾਮ ਜੋ ਪ੍ਰਤੀ ਲੀਟਰ ਪਾਣੀ ਦੇ ਸਾਬਣ ਹੈ ਜੇ ਅਸੀਂ ਕੋਲੀ ਨੇ ਤਿਹਾਂ ਪਰ ਛਿੜਕਾਵ ਕਰੀ ਜਾਣਾ ਚਾਹੀਦਾ। ਕਹਿੰਦੇ ਭਿਆਕਣੇ ਟਾਈਮ ਕਿਆ ਕਰਨਾ ਵੀ ਇਹ ਵਰਿੰਗ ਥੋੜੇ ਜਿਹੇ ਸੁਸਤ ਹੁੰਦੇ ਤਾਂ ਤਾਲੀ ਆਹਾਂ ਕਿਆ ਕਰਨਾ ਵੀ ਇਹ ਹੱਥਾਂ ਨੇ ਇਕੱਠੇ ਕਰਨੇ, ਕਹਿੰਦੇ ਪਾਣੀ ਕਹਿੰਦੇ ਮਿੱਟੀਏ ਦੇ ਤੇਲਾਂ ਦੇ ਮਿਸ਼ਰਣ ਵਿੱਚ ਪਾਏ ਨੇ ਜੇ ਅਸੀਂ ਨਸ਼ਟ ਕਰੀ ਦੇਣੇ ਵੀ
1: ਜੀ।
0: ਕਹਿੰਦੇ ਇਹ ਤਰੀਕਾ ਜੈਸੇ ਥੋੜੇ ਖੇਤਰਾਂ ਵਿੱਚ ਜੈਸੇ ਕਾਫੀ ਕਾਰਗਰ ਹੁੰਦਾ ਵੀ
1: ਜੀ। ਇਸ ਤੋਂ ਇਲਾਵਾ ਹੱਡਾ ਬੀਟਲ ਕੀਟ ਵੀ ਆਹਾਂ ਦੀ ਕੱਦੂ ਵਰਗੀ ਫਸਲਾਂ 'ਚੋਂ ਕਾਫੀ ਜ਼ਿਆਦਾ ਨੁਕਸਾਨ ਕਰਦੇ। ਇਸ ਤਰ੍ਹਾਂ ਦੇ ਕੀਟ ਜੇ ਅਸੀਂ ਆਕਾਰਾਂ 'ਚ ਗੋਲ ਕਨੇ ਗਹਿਰੇ ਭੂਰੇ ਰੰਗਾਂ ਦੇ ਜੇ ਅਸੀਂ ਹੁੰਦੇ ਵੀ ਹੈ, ਇਹਨਾਂ ਦੇ ਸਰੀਰਾਂ 'ਚ ਕਾਲੇ ਰੰਗਾਂ ਦੇ ਬਿੰਦੂ ਬਣੇ ਰਹੇ ਹੁੰਦੇ ਵੀ ਹੈ
0: ਜੀ।
1: ਇਹਨਾਂ ਦੀ ਪੀਲੇ ਰੰਗਾਂ ਦੀ ਸੁੰਡੀਆਂ ਜੇ ਇਹ ਹੈ, ਤਿੰਨਾਂ ਦੇ ਸਰੀਰਾਂ 'ਚ ਕੰਘੀ ਨੁਮਾ ਬਾਲ ਜੇ ਅਸੀਂ ਬਣੇ ਰਹੇ ਹੁੰਦੇ ਵੀ ਹੈ। ਵਰਿੰਗ ਕਨੇ ਸੁੰਡੀ ਅਵਸਥਾ 'ਚ ਕੀਟ ਕਰੇਲੇ 'ਚ ਜ਼ਿਆਦਾ ਨੁਕਸਾਨ ਕਰਦੇ ਵੀ ਹੈ। ਇਹ ਕੀਟ ਪੱਤਿਆਂ ਦੇ ਹਰੇ ਪਦਾਰਥ ਜੋ ਖਾਈ ਲੈਂਦੇ ਵੀ ਹੈ, ਜਿਸ ਦੇ ਕਾਰਨ ਪੱਤੇ ਜਾਲੀ ਨੁਮਾ ਹੋਏ ਨੇ ਕਰਨੇ ਜੇ ਅਸੀਂ ਸੁੱਕੀ ਆਉਂਦੇ ਵੀ ਹੈ। ਤਾਂ ਬਈ ਇਹਨਾਂ ਦੇ ਪ੍ਰਬੰਧਨ ਤਾਂ ਆਹਾਂ ਕਿਆ ਕਰਨਾ ਵੀ ਹੈ ਕਿ ਇਹ ਕੀਟ ਜਾਲੀ ਜੇ ਪੀਲੇ ਰੰਗਾਂ 'ਚ ਪੱਤਿਆਂ 'ਚ ਰਹਿੰਦੇ ਵੀ ਹੈ ਨਾ, ਉਸ ਟਾਈਮ ਇਹਨਾਂ ਦੇ ਅੰਡਿਆਂ ਜੋ ਆਸਾਨੀਆਂ ਨੇ ਕਰਨੇ ਜੇ ਅਸੀਂ ਇਹ ਨਸ਼ਟ ਕਰੀ ਸਕਦੇ ਵੀ ਹੈ
0: ਜੀ।
1: ਸ਼ੁਰੂਆਤੀ 'ਚ ਅੰਡਿਆਂ 'ਤੇ ਨਿਕਲੀ ਨੇ ਪੀਲੇ ਰੰਗਾਂ ਦੀ ਸੁੰਡੀਆਂ ਜੇ ਇਸ ਹਮੇਸ਼ਾ ਪੱਤਿਆਂ ਦੀ ਨਿਚਲੀ ਸਤਹਿ ਪਰ ਹੁੰਦੀ ਵੀ ਹੈ, ਤਾਂ ਆਹਾਂ ਕਿਆ ਕਰਨਾ ਵੀ ਪੱਤੇ ਜੇ ਅਸੀਂ ਆਹਾਂ ਕੀਟਾਂ ਸਣੇ ਹੀ ਤੋੜਨੇ ਕਨੇ ਨਸ਼ਟ ਕਰੀ ਜਾਣੇ ਵੀ ਹੈ।
0: ਸੱਚ ਗੱਲ ਹੈ ਆਸਾ ਕੰਧਿਕ, ਸਾਰ ਤੇ ਵੱਡੀ ਗੱਲ ਪਤਾ ਕਿਆ ਵੀ ਅੱਜ ਕੱਲ੍ਹ ਇਹ ਕੀਟ ਕਨੇ ਰੋਗ ਜ਼ਿਆਦਾਤਰ ਲੱਗਦੇ ਪਾਣੀ ਦੀ ਵਜ੍ਹਾ ਤੇ
1: ਜੀ,
0: ਕਿਉਂਕਿ ਬਰਸਾਤੀ ਵਿੱਚ ਸਿੰਨ ਨਮੀ ਜੇ ਅਸੀਂ ਜ਼ਿਆਦਾ ਹੁੰਦੀ ਵੀ ਤਾਂ ਇਹਨਾਂ ਕੀਟਾਂ ਦਾ ਪਰਜੀਵੀਆਂ ਦਾ ਪ੍ਰਕੋਪ ਜੇ ਅਸੀਂ ਵੀ ਜ਼ਿਆਦਾ ਹੁੰਦਾ ਵੀ ਆ, ਤਾਂ ਜ਼ਿਆਦਾ ਪ੍ਰਕੋਪ ਹੋਣੇ ਦੀ ਵਜ੍ਹਾ ਤੇ ਆਹਾਂ ਦੀਆਂ ਫਸਲਾਂ ਜੋ ਜੇ ਇਹ ਨੁਕਸਾਨ ਕਰਦੇ ਵੀ, ਤਾਂ ਜੋ ਇਹ ਕੋਸ਼ਿਸ਼ ਕਰਨਾ ਚਾਹੀਦੀ ਕਿ ਟਾਈਮਾਂ ਦੀ ਜੇ ਅਸੀਂ ਪਾਣੀ ਦੀ ਨਿਕਾਸੀ ਜੇ ਹੈ ਖੇਤਰਾਂ 'ਤੇ ਕੱਢੀ ਦੇਣਾ ਚਾਹੀਦੀ ਵੀ
1: ਜੀ,
0: ਤਾਂ ਕਿ ਇਹ ਕੀਟ ਇਹ ਰੋਗ ਜੇ ਅਸੀਂ ਆਹਾਂ ਦੀਆਂ ਫਸਲਾਂ 'ਚ ਨਹੀਂ ਲੱਗਣ ਵੀ। ਕਹਿੰਦੇ ਇਸੀ ਨੇ ਸੌਗੀ ਅਗਰ ਜੇ ਹਾਂ ਦੇਸੀ ਤਰੀਕਿਆਂ ਦੀ ਗੱਲਬਾਤ ਕਰੀਏ ਤਾਂ ਜਿਵੇਂ ਜੇ ਲੱਸੀ ਤਾਂ ਹਰ ਘਰੇ ਹੁੰਦੀ ਵੀ, ਤਾਂ ਖੱਟੀ ਲੱਸੀ ਦਾ ਇਸਤੇਮਾਲ ਕਰਨੇ ਜੇ ਆਹਾਂ ਰੋਗਾਂ 'ਤੇ ਨਿਜਾਤ ਜੇ ਅਸੀਂ ਪਾਈ ਸਕਦੇ। ਕਹਿੰਦੇ ਇਸ ਤੇ ਉਪਰੰਤ ਜਿਵੇਂ ਜੇ ਚੁੱਲ੍ਹੀ ਦੀ ਧੂੜ ਹੁੰਦੀ ਵੀ, ਬੋਲਦੇ ਵੀ ਜਿਹੜੀ ਚੁੱਲ੍ਹੀ ਦੀ ਧੂੜ ਹੁੰਦੀ ਤੀਆਂ ਕੀਟਾਂ ਵਾਸਤੇ ਜੇ ਅਸੀਂ ਖਰੀ ਹੁੰਦੀ, ਕਈ ਵਾਰ ਕੀ ਹੁੰਦਾ ਤੀਆਂ ਕੋੜਾਂ ਵਗੈਰਾ ਜੇ ਅਸੀਂ ਲੱਗੀ ਜਾਂਦੀ ਵੀ, ਤਾਂ ਅਗਰ ਜੇ ਚੁੱਲ੍ਹੀ ਦੀ ਧੂੜ ਇਹਨਾਂ ਪੌਦਿਆਂ ਪਰ ਬਿਖੇਰ ਗਏ ਤਾਂ ਸਹਿ ਖਤਮ ਹੋ ਜਾਂਦੀਆਂ ਵੀ
1: ਜੀ। ਤਾਂ ਇਹ ਤਾਂ ਸਾਰੀ ਗੱਲਬਾਤ ਰਹੀ ਕੱਦੂ ਵਰਗੀ ਫਸਲਾਂ ਦੇ ਬਾਰੇ 'ਚ ਕਿ ਆਹਾਂ ਜੋ ਕੱਦੂ ਵਰਗੀ ਫਸਲਾਂ ਦਾ ਕਿਸ ਤਰ੍ਹਾਂ ਜੇ ਅਸੀਂ ਰੱਖ ਰਖਾਵ ਕਰਨਾ ਚਾਹੀਦਾ, ਕਿ ਅਗਰ ਕੋਈ ਬਿਮਾਰੀ ਲੱਗੀ ਆਓ ਤਾਂ ਇਸ 'ਤੇ ਜੇ ਅਸੀਂ ਆਹਾਂ ਆਪਣੀ ਕੱਦੂ ਵਰਗੀ ਫਸਲਾਂ ਦੀ ਰੋਕਥਾਮ ਕਿਵੇਂ ਕਰਨੀ ਵੀ ਆਈ, ਇਹਨਾਂ ਹੀ ਸਾਰੀਆਂ ਗੱਲਾਂ ਬਾਤਾਂ ਸੋਗੀ ਅਬ ਕਾਰਿਕ੍ਰਮ ਵਿੱਚ ਟਾਈਮ ਉਹਦਾ ਮਨੋਰੰਜਨ ਦਾ, ਕਹਿੰਦੇ ਮਨੋਰੰਜਨ ਤਾਂ ਇਹ ਸਾਰੇ ਮਿਲੀ ਨੇ ਸੁਣੀ ਲੈਣਾ ਹੈ ਪਿਆਰਾ ਜਿਹਾ
0: ਲੋਕ ਗੀਤ।